0: ਰਾਧਾ ਭੈਣ, ਰਾਧਾ ਭੈਣ,
1: ਹਾਂਜੀ,
0: ਉਹ ਰਾਮ ਰਾਮ ਆਈ ਜਾ ਬਾਹਰ ਜੋ,
1: ਉਹ ਰਾਮ ਰਾਮ ਰਾਜੋ, ਰਾਮ ਰਾਮ ਦੇਖ ਬਾਹਰ ਨੀ ਆਣਾ, ਇਹ ਤੇ ਬੇਲਾ ਬੜੇ ਭਾਰੀ ਮੱਛਰ ਹੁੰਦੇ ਬਾਹਰ, ਦੇ ਆ ਪੇ ਅੰਦਰ ਜੋ ਚਲੀ ਪਾ।
0: ਉਹ ਮੈਂ ਵੀ ਗੋਡਾ ਤੇ ਆਈ ਨਾ, ਪਰ ਇੱਕ ਗੱਲ ਹੋਰ ਗਲਾਣੀ,
1: ਗਲਾਣੀ ਕੁਛ ਨੀ ਗਲਾਣਾ, ਜੇ ਵੀ ਗਲਾਣਾ ਸੇ ਅੰਦਰ ਗਲਾਣਾ, ਪਹਿਲੇ ਅੰਦਰ ਜੋ ਚੱਲ, ਕਹਿੰਦੇ ਬੋੜੀਆਂ ਰੋਟੀ ਵੀ ਲੱਗ ਰਹੀ ਬਣਾਉਣੇ ਇਸ ਟਾਈਮ।
0: ਹਾਂ ਇਹ ਤਾਂ ਗੱਲ ਆਈ, ਕੰਮ ਕਾਰ ਤਾਂ ਭਾਈ ਹੁਣ ਰਸੋਈ ਦੇ ਵੀ ਚਲੂ ਹੁੰਦੇ ਨਾ।
1: ਹਾਂ
0: ਪਰ ਲੈ ਬਈ ਇਹ ਵੀ, ਪਰ ਹੁਣ ਗਲਾ ਦਿੰਦੀ ਆ ਨੀ, ਰੁਕੀ ਉਹਦਾ ਵੀ ਹੈ ਇਹੜਾ ਭਈ, ਗਲਾਂਦੀ ਦੀਆਂ ਕੁਛ ਸੇ ਬੁੱਲੀ ਖੇਤਰ ਗਾਰੇ ਵਾਲੀ ਬੀੜੀ ਨਾ।
1: ਅੱਛਾ,
0: ਤੇ ਮੈਂ ਘਾਹ ਵੀ ਲਿਆਂਦੂ ਆ, ਕਹਿੰਦੇ ਤੂਤ ਵੀ ਲਿਆਂਦੂ ਆ ਰੇੜੀ ਨੇ।
1: ਚੱਲ ਖਰਾ ਕੀਤੀ ਮੈਂ ਇਹ ਤਾਂ, ਪਰ ਏੜਾ ਫੇ ਤੇ ਦੱਸੀ ਤੇ ਮਿੰਜੋ ਨਾ, ਨਹੀਂ ਤਾਂ ਮੈਂ ਸੱਚੀ ਜੋ ਇਸੇ ਬੱਖਾ ਸਿਮਰੋ ਨਹੀਂ।
0: ਅੱਛਾ,
1: ਤਿਹਾ ਜੋ ਗਲਾਇਰਾ ਮੈਂ, ਮੈਂ ਬੋਲੇ ਤਾਂ ਲੀ ਤੂੰ ਜਾਂਗੀ ਤੇਰੇ ਖੇਤਰ ਵੀ ਬੱਖਾ, ਤਾਂ ਤਿਸ ਤੂਤਾ ਵੀ ਰੇੜੀ ਲਿਆ, ਕਹਿੰਦੇ ਜੇ ਘਾਹ ਵੀ ਰਹੂੰਗਾ ਤਿਸ ਵੀ ਵੱਡੀ ਲਿਆ, ਏੜਾ ਹੁਣ ਤਿਹਾ ਜੋ ਨਾ ਦੇ ਦੇਂਗੀ, ਨਹੀਂ ਤਾਂ ਤਿਹਾ ਸਿੱਧੇ ਆਉਣਾ ਪੇ, ਪਰ ਮੈਂ ਨਹੀਂ ਵੱਡਿਆ, ਕਹਿੰਦੇ ਪਤਾ ਨਹੀਂ ਕੁਨੇ ਵੱਡਿਆ।
0: ਨਹੀਂ ਮੈਂ ਗਈ ਬੁਨੋ ਖਰਿਆਤੜੀ, ਉਹ ਕਹਿੰਦੇ ਮੈਂ ਆਂਦੀ ਆਂਦੀ ਆ ਮਿੰਜ ਸੁੱਜਿਆ ਘਾਹ, ਤਾਂ ਮੈਂ ਬੋਲਿਆ ਗਾਹ ਸੂ ਦੀ ਖਨਾਰਾ ਘਾਹ ਤਾਂ ਚਕਲਾ ਕੁਤੀ ਨਹੀਂ ਆ ਵੀ ਆ, ਤਾਂ ਦੋ ਤਰੇ ਪੂਲੇ ਕਹਿੰਦੇ ਫਿਰ ਸਤੂਤ ਲਿਆ ਭਾਈ ਸ ਚਲੂ ਆ। ਹਾਂ ਕੀ ਬੋਲਦੇ ਜੀਤੂ ਤਿਸ ਬੋਲਿਆ ਰੇੜੀ ਦੇ ਦਿੱਤੀ ਨਹੀਂ ਮੁੱਠ ਦੇ ਰੇੜੀ ਤੀ ਵੀ, ਫਿਰ ਬੋਲਿਆ ਭਾਈ ਆ ਰਾਧਾ ਭੈਣੀ ਪਤਾ ਨਹੀਂ ਕੁਛ ਤੋਂ ਦਿੱਤੂ ਆਊਂਗਾ, ਕਹਿੰਦੇ ਮੈਂ ਗਲਾਈ ਆਉਂਦੀ ਜਾਏ ਨੇ ਮੈਨੂੰ ਨਿਸ਼ਚਾ ਤਾਂ ਹੀ ਆਉਣਾ,
1: ਫਿਰ ਰੇੜੀ ਵੀ ਲਿਆ ਕਹਿੰਦੇ ਦੱਸੀ ਵੀ ਦਿੱਤੀ ਨਾ, ਤਾਂ ਇੱਕ ਦੋਵੇਂ ਤੇਰੇ ਗਾਹ ਸੂਰੀ, ਤਾਂ ਇਹ ਬੁੱਲੇ ਖੇਤਰ ਨਹੀਂ ਹੈ ਮੇਰੇ ਔਖਾ ਖੂਹਾ ਦੇ ਬੱਖਾ।
0: ਅੱਛਾ ਅੱਛਾ,
1: ਇੱਥੇ ਵੀ ਜੀ ਅਸੀਂ ਥੋੜਾ ਥੋੜਾ ਘਾਹ ਵੀ ਹੋਈ ਰਹਿ ਨਾ ਖੂਹਾ ਦੇ ਬੱਖਾ ਜੇ, ਅਸੀਂ ਹਲਕ ਹਲਕੀ ਜੀ ਹੁਣ ਵਰਖਾ ਹੋ ਉਹਦੀ, ਤੇ ਤਿਸਨੇ ਵੀ ਲੂੰਗ ਨਿਕਲੀ ਰਹੀ, ਕਹਿੰਦੇ ਤਿੰਨ ਚਾਰ ਜੇ ਅਸੀਂ ਤੂਤਾ ਦੇ ਵੀ ਉੱਥੇ ਡਾਲ, ਰੇੜੀ ਲਿਆ ਤੂੰ ਪਹਿਲੇ
0: ਰੇੜੀ ਲੈਣਗੀ। ਇਬੇ ਵੀ ਮੈਂ ਇੱਕ ਕੰਮ ਹੋਰ ਕੀਤਾ, ਮੈਂ ਦੇਖ ਛਲੀਆਂ ਦੇ ਬਾਈਆਂ ਨਾ ਹੋਣਾ, ਇਹਨਾਂ ਕੰਨਾਂ ਮੈਂ ਮੰਡਲ ਵੀ ਬਾਹ ਤਿਆ, ਬਾਜਰਾ ਵੀ ਲਗਾਈ ਤਿਆ ਵੀ ਹੈ ਬਈ, ਪੂਰੇ ਵੀ ਖੇਤਰੇ ਦੂ ਤਿੰਨੇ ਖੇਤਰ ਤੇ ਮੈਂ ਬੇਬੇ ਸੋਚਿਆ ਰਾਗੀ ਵੀ ਲਗਾਏ ਵੀ ਤਾਂ ਲੈ
1: ਭਾਈ, ਇਹ ਬੇ ਨਹੀਂ ਮੰਨੇਗੀ ਹੈ
0: ਵੀ, ਦਿਖਦੀ ਕਿਤੇ ਨਹੀਂ ਕਰ ਪੈਦਾ ਬਾਹਰ ਹੁੰਦੀ, ਲਗਾਉਂਦੇ ਤਾਂ ਇਹ ਨਾ, ਪਰ ਹਾਂ ਲਗਾਉਂਦੇ ਹੀ ਆ ਛੋਟੇ ਛੋਟੇ। ਇਬੇ ਮੈਂ ਖੇਤਰ ਵੱਡੇ ਸਤਰ ਪਰ ਬਾਏ ਵੀ ਹੈ, ਮੈਂ ਜੋ ਬੇ ਸੋਚੇ ਪਵਾਜਾ ਕੀ ਤਰ੍ਹਾਂ ਨਿਕਲ ਗਿਆ, ਕਹਿੰਦੇ ਮਿਹਨਤ ਵੀ ਥੋੜੀ ਘੱਟ, ਕਹਿੰਦੇ ਅਨਾਜ਼ਾ ਦਾ ਨਾਜ਼ ਵੀ ਹੋਈ ਆਉਣਾ ਵੀ ਆ।
1: ਨਹੀਂ ਨਹੀਂ ਇਹ ਬੇ ਬਰਸਾਤ ਵੀ ਖਰੀ ਦੱਸੀ ਰਹੇ ਵੀ ਬਰਸਾਤ ਵੀ ਖਰੀ ਆਉਣੀ, ਤਾਂ ਦੇ ਕਰਨਾ ਵੀ ਚਲੇ ਚੂਲੇ ਵੀ ਖਰੇ ਕੱਢੀ ਲੈਣੇ, ਕਹਿੰਦੇ ਵਰਖਾ ਚੱਕ ਨੇਰੀ ਦੇਖ ਉਹ ਇਹਦੇ ਹੀ ਰਹੀ, ਦੂਜੇ ਤੀਜੇ ਦਿਨ ਜੀ ਐਸੇ ਛਿੜਕਾ ਲੱਗੀ ਰਹੇ ਨਾ ਵਰਖਾ ਦਾ, ਹੁਣ ਦੇ ਆ ਬੋਲਾ ਦੇ ਜੇ ਅਸੀਂ ਮੌਨਸੂਨ ਵੀ ਥੋੜੇ ਦਿਨਾਂ 'ਚ ਜੇ ਅਸੀਂ ਚੌਂ ਪਾਸਿਆਂ ਜੇ ਅਸੀਂ ਆਈ ਜਾਣੀ ਨਾ, ਤਾਂ ਰਾਜੋ ਇਹ ਆ ਵੀ ਦੇਖ ਪਿਛਲੀ ਵਾਰੀ ਆ ਨਾ ਮੈਂ ਚਾਲਾ ਕੱਢਿਆ ਬੁੱਲੇ ਖੇਤਰਾ, ਕਹਿੰਦੇ ਪੈਰ ਸਵੇਲਾ ਇੱਕ ਹੀ ਵਰਖਾ ਹੋਈ, ਕਹਿੰਦੇ ਪੂਰਾ ਚਲਾ ਗਿਆ ਪੂਰੀ, ਪਰ ਇਹ ਬੇਜੇ ਅਸੀਂ ਮੈਂ ਖਰੇ ਡੂਗੇ ਜੇ ਅਸੀਂ ਚਲੇ ਕੱਢੀ ਰੇ, ਕਹਿੰਦੇ ਸਰੇ ਚੀਜ਼ਾਂ ਲਗਾਉਣੀ ਸੀ ਜੀਆਂ, ਤੂੰ ਮੰਡਲ ਤਾਂ ਨਹੀਂ ਮੈਂ ਲਗਾਏ, ਥਾ ਤਾਂ ਥਾ ਮੇਰਾ ਮਨ ਬੜਾ ਪਈ ਮੈਂ ਮੰਡਲ ਲਗਾਉਣੇ ਬੇ ਜ਼ਰੂਰ ਪਈ, ਕਹਿੰਦੇ ਆਹਦੀ ਸਰਕਾਰ ਵੀ ਇਹ ਜੇ ਮੋਟੇ ਅਨਾਜ ਹੈ ਨਾ, ਤਾਂ ਸ੍ਰੀ ਅੰਨ ਯੋਜਨਾ ਚੱਲ ਰਹੀ ਇੱਕ ਭਾਰਤ ਸਰਕਾਰ ਦੀ ਯੋਜਨਾ, ਇਸ ਦੇ ਤਹਿਤ ਜੇ ਅਸੀਂ ਮੋਟੇ ਅਨਾਜਾਂ ਜੋ ਬੜਾ ਜ਼ਿਆਦਾ ਜੇ ਅਸੀਂ ਕਿਸਾਨਾਂ ਜੋ ਲਗਾਉਣੇ ਦੇ ਤਈ ਪ੍ਰੋਤਸਾਹਨ ਕਰਾ ਦੀ, ਕਾਂ ਕਿ ਇਸ ਤੇ ਕੀ ਹੁੰਦਾ ਕਿ ਜਲ ਹੀ ਆਹਾਂ ਵੇਚਣੇ ਨੇ ਮੰਡਲ ਕੋਦੋ ਫਿਰ ਜੇ ਆ ਰਾਗੀ ਹੋਏਗੀ ਜਵਾਰ ਬਾਜਰਾ ਇਹਨਾਂ ਦੀ ਕੀਮਤ ਵੀ ਖਰੀ ਮਿਲਦੀ ਛਲੀਆਂ ਕਨੇ ਹੋਰ ਹੀ ਨਾਜਾਂ ਦੇ
0: ਭਈ ਤਾਂ ਭਾਈ ਰਾਸ਼ਟਰੀ ਸ਼੍ਰੀ ਅੰਨ ਅਭਿਆਨ ਵਿੱਚ ਲਾਇਆ ਗਿਆ ਕਿ ਇਸ ਜੋ ਬੜਾਵਾ ਦੇ ਅਸਰ ਦਿੱਤੇ ਜ਼ਿਆਦਾ ਭਾਰਤ ਸਰਕਾਰ ਦੀ ਇੱਕ ਪਹਿਲ ਮੰਨਿਆ ਗਊਆ, ਭਈ ਇਹਨਾਂ ਦੇ ਮੁੱਖ ਉਦੇਸ਼ ਇਹ ਵੀ ਮੋਟੇ ਅਨਾਜਾਂ ਜੋ ਧੀਆਂ ਦੇ ਤੁਸੀਂ ਬੋਲੇ ਨਾ ਜਵਾਰ ਬਾਜਰਾ ਰਾਗੀ ਜਾਂ ਕੋਦੋ ਜਾਂ ਕੁਟਕੀ ਦੇ ਉਤਪਾਦਨ ਜੋ ਉਪਭੋਗ ਜੋ ਦੇ ਅਸਰ ਬੜਾਵਾ ਦੇਣਾ ਵੀ ਆ।
1: ਇਸ ਦਾ ਉਦੇਸ਼ ਵੀ ਇਹੀ ਆ ਕਿ ਪੋਸ਼ਕ ਤੱਤਵਾਂ ਦੇ ਭਰਪੂਰ ਅਨਾਜਾਂ ਜੋ ਵੈਸ਼ਵਿਕ ਸਤਰ ਪਰ ਜੇ ਅਸੀਂ ਪਹਿਚਾਣ ਦਿਲਾਉਣਾ, ਕਹਿੰਦੇ ਦੇਸ਼ ਦੀ ਖੇਤੀ ਜੋ ਜ਼ਿਆਦਾ ਬਣਾਉਣਾ, ਕਹਿੰਦੇ ਅਧਿਕ ਟਿਕਾਊ ਜੇ ਅਸੀਂ ਬਣਾਉਣਾ, ਤੇ ਬੱਚੇ ਦੇਖੇ ਹੋਣੇ ਗਲਾਂਦੇ ਅੱਜ ਕੱਲ੍ਹ ਦੇ ਬੱਚੇ ਕਿਆ ਬੋਲਾ ਦੇ ਭਾਈ, ਕਣਕਾਂ ਦੇ ਫੁਲਕੇ ਨੀ ਖਾਣੇ ਆਹਾਂ, ਕਹਿੰਦੇ ਸਜੇ ਮਲਟੀਗ੍ਰੇਨ ਆਟਾ ਲਿਆਉਣਾ ਬੋਲਿਆ, ਮੈਂ ਬੋਲਿਆ ਮਲਟੀਗ੍ਰੇਨ ਆਟਾ ਕਿਉਂ ਚਲੀ ਗਈ ਭਾਈ ਬਾਜ਼ਾਰਾ ਹੈ ਖਰੀਦਣੇ ਜੋ, ਤਾਂ ਤਿੱਥੇ ਸਹੀ ਚੀਜ਼ਾਂ ਲੱਗ ਰਹੀ ਮਿਲਣੇ, ਥੋੜਾ ਜਿਹਾ ਅਸੀਂ ਜਵਾਰ ਦਾ ਦੇ ਥੋੜਾ ਜਿਹਾ ਬਾਜਰੇ ਦਾ ਦੇ ਸਾਰੀਆਂ ਚੀਜ਼ਾਂ ਥੋੜੀ ਥੋੜੀ ਦੇ ਉਹ ਲੈ ਜੀ ਤਿੰਨਾਂ ਜੋ ਮਿਲਾ ਦੇ, ਬੋਲਿਆ ਮਲਟੀਗ੍ਰੇਨ ਮੈਂ ਲੈ ਜੀ, ਇਹ ਸਾਰੀ ਚੀਜ਼ਾਂ ਤਾਂ ਘਰੇ ਲਾਂਦੇ ਆਪਣੇ, ਤਾਂ ਤਿੱਥਾ ਤੇ ਜੇ ਅਸੀਂ ਅਸੀਂ ਆਟਾ ਬਣਾ ਸਕਾਂ ਏ,
0: ਕਿਵੇਂ ਇਸ ਦੇ ਉਤਪਾਦਨ ਤਾਂ ਹੀ ਕਿਸਾਨਾਂ ਜੋ ਸਰਕਾਰ ਦੇ ਇਸ ਮੋਟੇ ਨਾਜ਼ਾਂ ਦੀ ਉੱਨਤ ਖੇਤੀ ਕਰਨੇ ਤਾਂ ਹੀ ਵਿੱਤੀ ਸਹਾਇਤਾ ਕਿ ਉੱਚ ਗੁਣਵੱਤਾ ਵਾਲੇ ਬੀਜ ਦੇ ਆਧੁਨਿਕ ਤਕਨੀਕ ਵੀ ਉਪਲਬਧ ਕਰਵਾ ਦੀ ਵੀ,
1: ਹੁਣ ਤਾਂ ਦੇਖਣਾ ਬਈ ਰਾਜੋ ਦੇਈ ਸਹੂਲਤਾਂ ਚੱਲੀ ਪ੍ਰੀ, ਕਹਿੰਦੇ ਦੇਈ ਦੇਈ ਯੋਜਨਾ ਜੇ ਇਸੇ ਚਲਾਈ ਕੇਂਦਰ ਸਰਕਾਰ ਦੇ ਕਿਤੀ ਨਾ ਕਰਨੇ ਜੁੜੀ ਨੇ ਅਹੇ ਤੂਹੇ ਜੀ ਇਸੇ ਸਾਰੇ ਖੇਤੀਬਾੜੀ ਜੋ ਵੀ ਦੇਖ ਬਾਂਕੇ ਤੇ ਬਾਂਕਾ ਕਰਾ ਦੇ ਕਿਲਣੂ ਕੁਦਾਲੂ ਤੱਕ ਲੈਣੇ ਤੇ ਜੇ ਇਸੇ ਹਾਂ ਜੋ ਫਾਇਦਾ ਮਿਲਦਾ, ਤਾਂ ਹੋਰ ਵੀ ਸਾਰੇ ਹੀ ਅੱਖਾਂ ਵੱਖਾਂ ਕਈ ਵਾਰੀ ਜੀਆਂ ਜਾਲੀ ਸਾਰੀ ਮਹਿਲਾ ਜੇ ਇਸੇ ਇਕੱਠੀ ਹੁੰਦੀ ਤਾਂ ਤਿੰਨਾਂ ਚੋਂ ਵੀ ਇਹ ਦੱਸਦੀ ਰਹਿੰਦੀ ਵੀ ਇਹ ਜੇ ਇਸੇ ਨਵੀਂ ਯੋਜਨਾ ਨਿਕਲੀ ਇਹਦੇ ਤਹਿਤ ਜੇ ਇਸੇ ਫਾਇਦਾ ਤੂਹੇ ਲਈ ਸਕਾਂ ਏ,
0: ਕਿਨੇ ਪਰਿਆਵਰਨ ਦੇ ਰੂਪਾਂ 'ਚ ਵੀ ਅਨੁਕੂਲ, ਲੇਕਿਨ ਇਹਨਾਂ ਅਨਾਜਾਂ ਦੀ ਖੇਤੀ ਕਰਨੇ ਤਾਂ ਇਹ ਪਾਣੀ ਕਹਿੰਦੇ ਖਾਦਾਂ ਦੀ ਆਵਸ਼ਕਤਾ ਦੀ ਇਸ ਜ਼ਿਆਦਾ ਨਹੀਂ ਪਾਉਂਦੀ। ਕਹਿੰਦੇ ਜਿਹੜੀਆਂ ਹੁੰਦੀਆਂ ਬੰਜਰ ਜਾਂ ਖਾਲੀ ਜ਼ਮੀਨ ਹੈ, ਇਹਨਾਂ 'ਚ ਵੀ ਅਨਾਜ ਉੱਗ ਜਾਂਦੇ ਵੀ ਇਹ, ਕਹਿੰਦੇ ਮਿੱਟੀ ਦੀ ਉਰਵਰਤਾ ਜੋ ਵੀ ਇਹ ਬਣਾਈ ਰੱਖਦੇ ਵੀ ਇਹ।
1: ਲੈ ਭਾਈ ਫਿਰ ਕਿਆ ਚਾਹੀਦਾ, ਸੋਨੇ ਪੇ ਸੁਹਾਗੇ ਵਾਲੀ ਗੱਲ ਹੋ ਗਈ ਹੈ। ਯਾਨੀ ਕਿ ਮਿੱਟੀ ਦੀ ਉਰਵਰਾ ਸ਼ਕਤੀ ਵੀ ਬਣੀ ਰਹਿਣੀ, ਖਾਣੇ ਦੇ ਤਾਂ ਵੀ ਫਾਇਦੇਮੰਦ ਹੈ, ਸਰੀਰ ਹੈ ਜੋ ਸਾਰੇ ਪੋਸ਼ਕ ਤੱਤਾਂ ਦੇ ਜੇ ਅਸੀਂ ਭਰਪੂਰ ਹੈ, ਕਹਿੰਦੇ ਇਹਨਾਂ 'ਚ ਜੇ ਅਸੀਂ ਬੋਲਿਆ ਮੋਟੇ ਅਨਾਜਾਂ 'ਚ ਕੈਲਸ਼ੀਅਮ, ਆਇਰਨ, ਫਾਈਬਰ, ਇਹ ਸਾਰੀਆਂ ਚੀਜ਼ਾਂ ਜੇ ਅਸੀਂ ਭਰਪੂਰ ਮਾਤਰਾ 'ਚ ਜੇ ਅਸੀਂ ਪਾਇਆ ਜਾਈ, ਇਸ ਜੇ ਕਣਕਾਂ 'ਚ ਕਹਿੰਦੇ ਚੌਲਾਂ 'ਚ ਜੇ ਅਸੀਂ ਇਤਨੀ ਮਾਤਰਾ 'ਚ ਨਹੀਂ ਪਾਇਆ ਜਾਂਦਾ, ਇਹ ਜੇ ਅਸੀਂ ਸਾਰੇ ਗੇਹੂੰ ਕਹਿੰਦੇ ਚਾਵਲਾਂ 'ਤੇ ਜੇ ਅਸੀਂ ਅਧਿਕ ਜੇ ਅਸੀਂ ਜ਼ਿਆਦਾ ਮੰਨਿਆ ਜਾਏ
0: ਤਾਂ ਸਰਕਾਰ

0: ਗੱਲਬਾਤ ਦੱਸੀ, ਮੋਟਾ ਅਨਾਜ ਲਗਾਉਣਾ ਅਤੇ ਇਸ 'ਤੇ ਪੈਦਾਵਾਰ ਵੀ ਠੀਕ ਠਾਕ ਵੱਧਦੀ ਵੀ, ਕਹਿੰਦੇ ਆਰਥਿਕ ਸਥਿਤੀ ਵੀ ਕਿਸਾਨਾਂ ਦੀ ਮਜ਼ਬੂਤ ਹੁੰਦੀ ਵੀ, ਕਹਿੰਦੇ ਸਰਕਾਰ ਵੀ ਦੇ ਐਸੇ ਸ਼੍ਰੀ ਅਨ ਯੋਜਨਾ ਤਹਿਤ ਬੀਜਾਂ ਦਾ ਉਪਕਰਨ ਜਾਂ ਬੀਜ ਦੇ ਸਾਂਝੋ ਦਿੰਦੀ ਵੀ, ਤਾਂ ਇਹ ਯੋਜਨਾ ਦਾ ਲਾਭ ਲੈਣ ਤਾਂ ਪਿੱਛੇ ਦੇ ਅਸਾਂ ਨਹੀਂ ਰਹਿਣਾ ਵੀ ਆ।
1: ਪਰ ਹੁਣ ਜੇ ਅਸਾਂ ਮੇਰੇ ਰੇਡੀਓ 'ਚ ਲੋਕ ਗੀਤ ਲੱਗੀ ਰਹਿਣਾ, ਇਹ ਵੀ ਸੁਣੀ ਲੈਣਾ, ਇਸ 'ਤੇ ਵੀ ਪਿੱਛੇ ਨਹੀਂ ਰਹਿਣਾ।
0: ਵਧਾਵ ਆਜ਼ਾ ਵਧਾਵ ਆਏ।

0: ਲੈ ਬਈ ਰਾਜ ਲੋਕ ਗੀਤ ਲਿਆ ਸੁਣੀ ਕਨੇ ਹੁਣ ਜੇ ਅਸੀਂ ਗੱਲਾਂ ਬਾਤਾਂ ਜੇ ਕਰਨੇ ਬੈਠੀ ਗਰੀਆਂ ਨਾ ਤਾਂ ਗੱਲਾਂ ਬਾਤਾਂ ਸਾਂਝਾ ਦੇ ਕਰ ਲੈਣੀ ਕਿ ਹੁਣ ਜੇ ਅਸੀਂ ਦਿਖ ਟਾਈਮ ਆ ਖੇਤੀਬਾੜੀ ਦਾ
1: ਖੇਤੀਬਾੜੀ ਦਾ ਟਾਈਮ ਆ ਨਾ ਪਰ ਰਾਧਾ ਭੈਣ ਕਈ ਵਾਰੀ ਅਸੀਂ ਪਤਾ ਕੀ ਕਰਦੇ ਵੀ ਇੱਕ ਹੀ ਕੰਮ ਵਾਲੇ ਪਾਸੇ ਧਿਆਨ ਦਿੰਦੇ ਵੀ ਅਸੀਂ ਫਸਲਾਂ ਲਗਾ ਦੇ ਜਾਂ ਤੀਆਂ ਅਸੀਂ ਪਸ਼ੂ ਪਾਲੂਏ ਵੀ ਨੜਾਈ ਆ ਕਿ ਆਪਣੀ ਆਰਥਿਕ ਸਥਿਤੀ ਕਿਸਾਨਾਂ ਕਹਿੰਦੇ ਬਾਗਬਾਨਾਂ ਮਜ਼ਬੂਤ ਕਰਨੀ ਤਾਂ ਹਾਂ ਮਿਸ਼ਰਿਤ ਖੇਤੀ ਪਰ ਵੀ ਜ਼ੋਰ ਦੇ ਸਕਦੇ ਇਹਦੇ ਅਸੀਂ ਕਹਿੰਦੇ ਧੀਆਂ ਹਾਂ ਪਸ਼ੂ ਪਾਲਣ ਦਾ ਕੰਮ ਕਰ ਸਕਦੇ ਮੁਰਗੀ ਪਾਲਣ ਦਾ ਕੰਮ ਕਰ ਸਕਦੇ ਵੀ ਇਹ ਫਿਰ ਧੀਆਂ ਦੇ ਮਧੂਮੱਖੀ ਪਾਲਣ ਕਰ ਸਕਦੇ ਮਸ਼ਰੂਮ ਵੀ ਲਗਾ ਸਕਦੇ ਕਹਿੰਦੇ ਔਰ ਕਹਿੰਦੇ ਕਹਿੰਦੇ ਔਰ ਕਈ ਕੰਮ ਕਾਰ ਦੇ ਹੁੰਦੇ ਖੇਤੀ ਨੇ ਜੁੜੂ ਦਿੱਤੀ ਨਾ ਜੋ ਅਸੀਂ ਕਰ ਸਕਦੇ ਵੀ ਇਹ
0: ਪਰ ਲੈ ਦੇਖ ਗੱਲਾਂ ਬਾਤਾਂ ਤਾਂ ਕਰਨੀ ਇਹ ਲਸੂੜੇ ਦਿੱਤੀ ਰਹੇ ਬੱਖਾ ਦੀ ਚਾਚੀ
1: ਇਹਨਾਂ ਵਿੱਚ ਉੱਥ ਦੇ
0: ਤਾਂ ਹੀ ਮੈਂ ਬੋਲੇ ਵੀ ਇਹ ਦੇਣੇ ਮੈਂ ਰਾਜੋ ਵੱਲ
1: ਗੱਲਾਂ ਬਾਤਾਂ ਵੀ ਕਰਦੇ ਹੁਣ ਧੀਆਂ ਨੇ ਤੁਸੀਂ ਲਸੂੜੇ ਦਿੱਤੇ ਲਸੂੜੇ ਨੇ ਗੱਲ ਆਈ ਤਾਂ ਇਹ ਤਾਂ ਧੀਆਂ ਬੋਲੇ ਵੀ ਔਸ਼ਧੀ ਹੈ ਪੌਦਿਆਂ ਵਿੱਚ ਆਉਂਦੇ ਵੀ ਹੈ ਨਾ ਹੁਣ ਬਰਸਾਤ ਆਏਗਾ ਤਾਂ ਧੀਆਂ ਹਾਂ ਔਸ਼ਧੀ ਪੌਦੇ ਵੀ ਲਗਾ ਸਕਦੇ ਵੀ ਇਹ ਧੀਆਂ ਕਰਾਲਿਆ ਹੋਏਗੀ ਲਸੂੜੇ ਹੋਈਏ
0: ਆਂਬਲੇ ਦੇ ਪੌਦੇ ਹੋਈਏ ਅਰੜ ਪੇੜੇ ਹੋਈਏ ਬੜੇ ਸਾਰੇ ਜੇ ਅਸੀਂ ਨਿੰਮਾਂ ਦੇ ਪੌਦੇ ਹੋਈਏ ਹੈ ਫਿਰ ਅਗਰ ਇਸ ਤਰੀਕੇ ਨੇ ਜੇ ਅਸੀਂ ਖੇਤੀਬਾੜੀ ਕਰੀਏ ਤਾਂ ਤਿਸਤੇ ਜੇ ਅਸੀਂ ਕਿਸਾਨ ਜ਼ਿਆਦਾ ਫਾਇਦਾ ਜੇ ਅਸੀਂ ਲਈ ਸਕੇ ਕਨੇ ਹੁਣ ਤਾਂ ਆਹਾਂ ਦੇ ਜੇ ਅਸੀਂ ਵਿਸ਼ੇਸ਼ਗਿਆ ਵੀ ਦੇ ਬੋਲਦੇ ਆਹਾਂ ਦੀ ਸਰਕਾਰ ਵੀ ਦੇ ਬੋਲਦੀ ਕਿ ਮਿਸ਼ਰਿਤ ਖੇਤੀ ਕਰੀ ਕਰਨੇ ਜੇ ਅਸੀਂ ਕਿਸਾਨ ਜ਼ਿਆਦਾ ਫਾਇਦਾ ਲਈ ਸਕਾਂ ਅਗਰ ਇੱਕੀ ਫਸਲਾਂ ਪਰ ਰਹਿ ਉਹਨਾਂ ਦੇ ਅਜੇ ਨਹੀਂ ਆਉਣਾ ਪਾਏ ਤਾਂ ਤਿਸਤੇ ਜੇ ਅਸੀਂ ਜ਼ਿਆਦਾ ਫਾਇਦਾ ਨਹੀਂ ਮਿਲਣਾ ਕਨੇ ਹੁਣ ਤਾਂ ਦੇ ਬੋਲਾ ਦੇ ਕਿ ਜੀਆਂ ਜੇ ਪਈ ਛਲੀਆਂ ਦੇ ਖੇਤਰ ਹੈ ਨਾ ਸਹੀ ਲਗਾਏ ਕਨੇ ਬਾਹਰਲੇ ਸਾਈਡ ਹੁੰਦੀ ਚੌਂ ਪਾਸਿਆਂ ਫੁੱਲਾਂ ਦੀ ਖੇਤੀ ਵੀ ਕਰੀ ਲਓ ਨਾ ਤਾਂ ਤਿਸਤੇ ਵੀ ਬੜਾ ਜ਼ਿਆਦਾ ਫਾਇਦਾ ਹੁੰਦਾ ਕਿ ਕਿਉਂ ਹੋਣਾ ਇੱਕ ਤਾਂ ਫੁੱਲਾਂ ਦੀ ਮੰਗ ਜ਼ਿਆਦਾ ਦੂਜਾ ਸੀ ਜੇ ਜੀਆਂ ਬੰਦਰ ਉਜਾੜ ਕਰਦੇ ਤਾਂ ਗੇਂਦੇ ਦੇ ਫੁੱਲ ਜੇ ਅਸੀਂ ਉੱਥੇ ਲਗਾਈ ਤੇ ਰਿਹਾ ਤਾਂ ਤਿਸਤੇ ਜੇ ਅਸੀਂ ਬੰਦਰ ਵੀ ਉਜਾੜ

0: ਕੀ ਕਰਦੇ ਇਸ ਦੀ ਖੁਸ਼ਬੂ ਦੇ ਤੇ ਜੇ ਅਸੀਂ ਨਹੀਂ ਆਉਂਦੇ ਫਿਰੀ
1: ਦੇਖ ਇਹ ਵੀ ਸਹੀ ਗੱਲ ਬੋਲੀ ਨਾ ਰਾਧਾ ਭੈਣ ਹਾਂ ਹਰ ਤਰੀਕੇ ਨੇ ਦੇ ਅਸੀਂ ਖੇਤੀ ਜੋ ਅੱਗੇ ਬਢਾਉਣਾ ਵੀ ਆ ਕਿ ਕਿਸਾਨਾਂ ਬਾਗਬਾਨਾਂ ਪਸ਼ੂ ਪਾਲਕਾਂ ਆਏ ਜੇ ਅਸੀਂ ਬਢਾਉਣੀ ਵੀ ਇਹਦੇ ਪ੍ਰਾਕਿਰਤਿਕ ਖੇਤੀ ਪਰ ਜ਼ੋਰ ਦੇ ਇਹਦੀ ਇਹ ਧੀਆਂ ਕੈਂਚੂ ਖਾਦ ਬਣਾ ਦੇ ਵੀ ਇਸ ਵਿੱਚ ਵੀ ਹਾਂ ਆਪਣੀ ਆਏ ਜੋ ਬਢਾਈ ਸਕਦੇ ਵੀ ਕਿ ਰੋਜ਼ਗਾਰ ਦੇ ਅਵਸਰ ਵੀ ਕਈ ਆ ਜੋ ਮਿਲਦੇ ਵੀ ਹੈ ਕਿ ਧੀਆਂ ਤੂੰ ਇਹ ਕੰਮ ਕਾਰ ਕਰਦੇ ਨਾ ਰਾਧਾ ਭੈਣ ਤੇਰੇ ਸੌਗੀ ਜੁੜੀ ਸਕਦੀ ਵੀ ਧੀਆਂ ਇੱਕ ਪਸ਼ੂ ਪਾਲੂ ਆ ਡੈਰੀ ਖੋਲੂ ਤਾਂ ਤੂੰ ਜੋ ਰੋਜ਼ਗਾਰ ਵੀ ਮਿਲੇ ਆਉਂਦਾ ਵੀ ਆ ਵੀ ਇੱਕ ਮੰਨ ਲਾ ਪਸ਼ੂ ਦਾ ਘਾਹ ਪਾਣੀ ਕਰਦਾ ਕਿ ਵੀ ਦੁੱਧ ਦੀ ਵੀ ਵਿਕਰੀ ਦੂਰ ਵੀ ਦੇਣਾ ਪਾਉਂਦੀ ਵੀ ਤਾਂ ਧੀਆਂ ਕੰਮ ਕਾਰ ਵੱਧਦੇ ਜਾਂਦੇ ਕਹਿੰਦੇ ਆਉਂਦੀ ਆਏ ਦੇ ਅਸਾਂ ਵੀ ਮਜ਼ਬੂਤ ਹੁੰਦੀ ਵੀ
0: ਕਹਿੰਦੇ ਇਸ ਟਾਈਮ ਜੈਸੇ ਫਸਲ ਚੱਕਰ ਵੀ ਅਸੀਂ ਅਪਣਾਈ ਸਕਾਂ ਖੇਤਰ ਅਜੇ ਖਾਲੀ ਹੈ ਕਈਆਂ ਜਗ੍ਹਾ ਤਾਂ ਫਸਲ ਵਾਹੀ ਤਰੀ ਕਈਆਂ ਜਗ੍ਹਾ ਜੇ ਫਸਲਾਂ ਵਾਹਣੀਆਂ ਤਾਂ ਤਿਸ 'ਤੇ ਕੀ ਆਉਣਾ ਕਿ ਅਗਰ ਹਾਂ ਜੋ ਲਗੋ ਪਿਛਲੇ ਸਾਲ ਜੈਸੇ ਇਸ ਖੇਤਰਾਂ 'ਚ ਪੌਜਾ ਘੱਟ ਹੋਇਆ ਇੱਕ ਤਾਂ ਜੇ ਅਸੀਂ ਮਿੱਟੀ ਦੀ ਜਾਂਚ ਕਰਵਾਈ ਸਕਾਂ ਦੂਜੀ ਜੇ ਅਸੀਂ ਤਿੱਥੀ ਫਸਲ ਚੱਕਰ ਅਸੀਂ ਅਪਣਾਈ ਸਕਾਂ ਜੇ ਅਸੀਂ ਤਿਲਹਨੀ ਫਸਲਾਂ ਲਗਾਈ ਸਕਾਂ ਅੱਜ ਕੱਲ੍ਹ ਦਲਹਨੀ ਫਸਲਾਂ ਲਗਾਈ ਸਕਾਂ ਜਾਂ ਫਿਰ ਚਾਰੇ ਵਾਲੀ ਫਸਲਾਂ ਜੇ ਅਸੀਂ ਲਗਾਈ ਸਕਾਂ ਆ
1: ਗੱਲਾਂ ਬਾਤਾਂ ਤਾਂ ਸਹੀ ਆ ਨਾ ਰਾਧਾ ਭੈਣ ਸਾਰਾ ਮਿਲੀ ਜੁਲੀ ਨੇ ਇੱਕ ਹੀ ਨਿਚੋੜ ਨਿਕਲਦਾ ਵੀ ਹੈ ਵੀ ਧੀਆਂ ਕਈ ਵਾਰੀ ਹੁਣ ਖੇਤਰ ਖਾਲੀ ਤੇ ਮਿੱਟੀ ਦੀ ਜਾਂਚ ਕਰਵਾਵਾ ਫਸਲ ਚੱਕਰ ਅਪਣਾਓ ਕਈ ਵਾਰੀ ਹਾਂ ਜੋ ਲੱਗਦਾ ਇਸ ਖੇਤਰ ਪੁਆਜਾ ਘੱਟ ਆ ਤਾਂ ਜ਼ਰੂਰੀ ਆ ਜੋ ਬਦਲਣਾ ਵੀ ਚਾਹੀਦਾ ਹਾਂ ਇੱਕ ਹੀ ਫਸਲ ਦੇ ਸਿੱਕੇ ਖੇਤਰ ਬਣਦੇ ਰਹਿਣਗੇ ਤਾਂ ਤੁਸੀਂ ਕਈ ਵਾਰੀ ਦੇ ਅਸਾਂ ਕੋਈ ਨਾ ਕੋਈ ਕਮੀ ਆ ਜਾਂਦੀ ਹੈ ਖਰਪਤਵਾਰ ਹੋ ਜਾਂਦਾ ਜਾਂ ਹੋਰ ਕਈ ਦੇ ਸਮੱਸਿਆ ਦੇ ਅਨਸਰ ਹਾਂ ਵੱਲ ਦੇ ਆ ਜਾਂਦੀਆਂ ਵੀ ਤਾਂ ਤਿੰਨਾਂ ਦਾ ਨਿਵਾਰਨ ਕਰਨੇ ਤਾਂ ਇਹਦੇ ਅਸਾਂ ਜੋ ਫਸਲ ਚੱਕਰ ਵੀ ਜ਼ਰੂਰ ਅਪਣਾਉਣਾ ਚਾਹੀਦਾ ਵੀ ਹੈ ਕਿ ਮਿਸ਼ਰਿਤ ਖੇਤੀ ਵੀ ਹਾਂ ਜੋ ਜ਼ਰੂਰ ਕਰਨਾ ਚਾਹੀਦੀ ਆਹਾਂ ਜੋ ਲਾਭ ਵੀ ਖਰਾ ਮਿਲੇ ਕਿ ਨਾ ਪੁਆਜਾ ਵੀ ਖਰਾ ਹੋਏ ਵੀ
0: ਮੱਛੀ ਪਾਲਣ ਦਾ ਅਸੀਂ ਕੰਮ ਕਰੀ ਸਕਾਂ ਘਰੇ ਦੇਖਾ ਹੁਣ ਅੱਗੇ ਬਰਸਾਤੀ ਦਾ ਮੌਸਮ ਆ ਤਾਂ ਭਾਈ ਇੱਕ ਤਲੋ ਜਿਸ ਸਮਿੰਟਾਂ ਦਾ ਛੋਟਾ ਵੀ ਬਣਾਈ ਲੈਂਗੇ ਨਾ ਅਸੀਂ ਆਪਣੀਆਂ ਜ਼ਮੀਨਾਂ 'ਚ
1: ਜੀ ਜੀ
0: ਤਾਂ ਇਸ 'ਤੇ ਵੀ ਬੜਾ ਜ਼ਿਆਦਾ ਜੀ ਅਸੀਂ ਅਸੀਂ ਫਾਇਦਾ ਲਈ ਸਕਾਂ ਹੈ ਕਿ ਨਹੀਂ ਬੜੇ ਸਾਰੇ ਕਿਸਾਨ ਜੀ ਅਸੀਂ ਲਿਆ ਦੇ ਫਾਇਦਾ
1: ਕਈ ਵਾਰੀ ਜਿਹੜਾ ਹੁੰਦਾ ਨਾ ਫਸਲ ਚੱਕਰ ਅਪਣਾਏ ਨੇ ਕਈ ਵਾਰੀ ਇਹਨਾਂ ਦੀਆਂ ਫਸਲਾਂ 'ਚ ਮੌਸਮਾਂ ਦਾ ਪ੍ਰਭਾਵ ਵੀ ਪਾਉਂਦਾ
0: ਕਈ ਬਿਮਾਰੀਆਂ ਲੱਗੀ ਜਾਂਦੀ ਇਸ 'ਤੇ ਵੀ ਬਿਮਾਰੀਆਂ ਜੀ ਅਸੀਂ ਘੱਟ ਹੁੰਦੀ ਮਟਰਾਂ ਦੀ ਫਸਲ ਲਗਾਈ ਰਹੀ ਹੁੰਦੀ ਖੇਤਰਾਂ 'ਚ ਰਬੀ ਦੇ ਸੀਜ਼ਨ 'ਚ ਤਾਂ ਮਟਰਾਂ ਦੀ ਫਸਲ ਜਿੱਥੇ ਵੀ ਲਗਾਈ ਰਹੀ ਹੁੰਦੀ ਉਹ ਮਿੱਟੀਆਂ 'ਚ ਜੇ ਅਸੀਂ ਨਾਈਟ੍ਰੋਜਨ ਦੀ ਮਾਤਰਾ ਜੇ ਅਸੀਂ ਜ਼ਿਆਦਾ ਹੋਈ ਜਾਂਦੀ ਤਿਹਾਈ ਫਸਲਾਂ ਜੋ ਹੈ ਬਦਲੀ ਬਦਲੀ ਨੇ ਅਲੱਗ ਅਲੱਗ ਜਗ੍ਹਾ ਲਗਾਈ ਲਓ ਤਾਂ ਫਿਰ ਹੀ ਜੇ ਅਸੀਂ ਸਾਰੀਆਂ ਜਗ੍ਹਾ ਜੇ ਅਸੀਂ ਮਿੱਟੀਆਂ 'ਚ ਨਾਈਟ੍ਰੋਜਨ ਦੀ ਮਾਤਰਾ ਜੇ ਅਸੀਂ ਜ਼ਿਆਦਾ ਹੋਈ ਜਾਣੀ ਕਹਿੰਦੇ ਜਿੱਥੇ ਮਟਰ ਲਗਾਏ ਰਹੇ ਉਹ ਤਿੱਥੇ ਭਾਈ ਅਗਲੀ ਹੋਰ ਫਸਲ ਲਗਾ ਲੈਣੀ ਕੋਈ
1: ਕਿਹੜੇ ਤਿਸ ਤੇ ਹਨੇ ਫਸਲਾਂ ਦਾ ਸਵਸਥੇ ਦੇ ਅਸਾਂ ਵੀ ਠੀਕ ਰਹਿੰਦਾ ਵੀ ਹੈ ਕਿ ਨਾ ਫਸਲ ਚੱਕਰ ਅਪਣਾਏ ਨੇ ਦੇ ਅਸਾਂ ਪਰਿਆਵਰਨ ਵੀ ਅਨੁਕੂਲ ਦੇ ਅਸਾਂ ਰਹਿੰਦਾ ਵੀ ਹੈ
0: ਕਈ ਠਾਕ ਰਹਿੰਦਾ ਪਰਿਆਵਰਨ 'ਚ ਵੀ ਸੰਤੁਲਨ ਜੀ ਅਸੀਂ ਬਣੀ ਰਹਿੰਦਾ ਪ੍ਰਕਿਰਤਿਕ ਖੇਤੀ ਨੇ ਜੁੜਦੇ ਤਾਂ ਭਾਈ ਜੀ ਅਗਰ ਫਸਲਾਂ 'ਚੋਂ ਕੋਈ ਬਿਮਾਰੀਆਂ ਵੀ ਲੱਗੀ ਆਓ ਤਾਂ ਤਿਸ ਦੇ ਤੇ ਜੀ ਅਸੀਂ ਦਰੇਕਰਾ ਜੀ ਅਸੀਂ ਅਸੀਂ ਅਰਕ ਬਣਾਈ ਸਕਾਂ ਜਾਂ ਫਿਰ ਜੀ ਅਸੀਂ ਨਿੰਮਾਂ ਦਾ ਘੋਲ ਬਣਾਈ ਸਕਾਂ ਸੌਗੀ ਜੀ ਅਸੀਂ ਖੱਟੀਆਂ ਲੱਸੀਆਂ ਦਾ ਇਸਤੇਮਾਲ ਕਰੀ ਸਕਾਂ ਜਾਂ ਫਿਰ ਅੱਜ ਕੱਲ੍ਹ ਦੇ ਦਿਨੇ ਫਸਲਾਂ 'ਚੋਂ ਬੜੀ ਜ਼ਿਆਦਾ ਜੀ ਅਸੀਂ ਫਲ ਮੱਖੀ ਨੁਕਸਾਨ ਕਰਾਂ ਤਾਂ ਫਿਰ ਉਹ ਮਿੰਟ ਐਪ ਜੇ ਅਸੀਂ ਉੱਥੇ ਲਗਾਈ ਸਕਾਂ ਤਾਂ ਇਸ ਤਰੀਕੇ ਨੇ ਜੇ ਅਸੀਂ ਅਸੀਂ ਖੇਤੀਬਾੜੀ ਕਰਗੇ ਕਿ ਨਹੀਂ ਫਸਲ ਚੱਕਰ ਅਪਣਾਂਗੇ ਨਾ ਤਾਂ ਇਸ 'ਤੇ ਵੀ ਅਸੀਂ ਜੇ ਅਸੀਂ ਫਾਇਦਾ ਲਈ ਸਕਾਂ ਕਿ ਨਹੀਂ ਦੂਜੀ ਗੱਲ ਰਾਜੋ ਵੀ ਮੌਸਮ ਦਾ ਵੀ ਜੇ ਅਸੀਂ ਅਸੀਂ ਜੋ ਖਿਆਲ ਰੱਖਣੇ ਪਵਾਂ
1: ਦੇ ਦੇਖਾ ਬਦਲਾਵ ਹੁੰਦੇ ਰਹਿੰਦੇ ਵੀ ਹੈ ਮੌਸਮਾਂ ਵਿੱਚ ਕਈ ਵਾਰੀ ਇਹ ਜੜ੍ਹਾਂ ਵਾਲੀਆਂ ਸਬਜ਼ੀਆਂ ਲਗਾ ਹੋਈ ਹੁੰਦੀਆਂ ਫਲ ਜਾਂ ਪੱਤੇਦਾਰ ਸਬਜ਼ੀਆਂ ਲਗਾ ਹੋਈ ਹੁੰਦੀਆਂ ਯਤੀਆਂ ਦੀ ਮਿੱਟੀ ਵਿੱਚ ਸੂਖਸ਼ਮ ਜੀਵਾਂ ਦਾ ਸਤਰ ਦੇ ਹੁੰਦਾ ਸਭ ਬਿਹਤਰ ਬਣਾਉਣੇ ਤਾਂ ਹੀ ਨਾ ਕਈ ਵਾਰੀ ਹਾਂਜੀ ਫਸਲ ਚੱਕਰ ਦੇ ਆਸ ਮਤਲਬ ਚੁਣੀ ਨੇ ਹੀ ਹਰ ਮੌਸਮਾਂ ਵਿੱਚ ਕਟਾਈ ਕਰਨੇ ਤੇ ਪਹਿਲੇ ਦਿਨ ਜੋ ਮਿੱਟੀ ਜ਼ਰੂਰ ਦਿਖਣਾ ਪਾਉਂਦੀ ਵੀ ਤੀਆਂ 'ਚ ਨਾਈਟ੍ਰੋਜਨ ਦਾ ਸਤਰ ਕਿਤਨਾ ਵੀ ਆ ਫਸਲ ਚੱਕਰ ਅਪਣਾਏ ਨੇ ਪਸ਼ੂਆਂ ਧੀਆਂ ਇਹ ਕਈ ਵਾਰੀ ਚਰਾਣਾ ਸ਼ਾਮਿਲ ਕਰ ਸਕਦੇ ਵਿਧੀਆਂ ਬੇਡਾਂ ਜਾਂ ਗਾਂ ਹੀ ਹੁੰਦੀਆਂ ਤਿੰਨਾਂ ਦੇ ਤੀਆਂ ਚਰਦੇ ਵੀ ਹੈ ਤਿਸ 'ਤੇ ਵੀ ਤੀਆਂ ਮਿੱਟੀਆਂ ਵਿੱਚ ਦੇ ਅਸ ਉਪਜਾਊਪਣ ਜ਼ਿਆਦਾ ਰਹਿੰਦਾ ਵੀ ਆ
0: ਤਾਂ ਇਹ ਸਾਰੀਆਂ ਗੱਲਾਂ ਬਾਤਾਂ ਤਾਂ ਲਈ ਅਸੀਂ ਸਾਂਝਾ ਕਰੀ ਕਿ ਨਾ ਇਹ ਲੈ ਦਿੱਖ ਤਾਂ ਲਸੂੜੇ ਵੀ ਬੜੇ ਵੰਗ ਕੇ ਜੇ ਖੋਟੀ 'ਤੇ ਨਾ ਕਈ ਵਾਰੀ ਜੇ ਅਸੀਂ ਇਉਂ ਖੋਟਣੇ ਲੱਗਦੀ ਮੈਂ ਸਾਰੇ ਹੱਥਾਂ ਨੇ ਚਿਪਕੀ ਆ ਤਾਂ ਹੀ ਮੈਂ ਰੱਖੀ ਰਹੇ ਮੈਂ ਬੋਲਿਆ ਜੇ ਅਸੀਂ ਰਾਜੋ ਆਉਂਗੀ ਤਾਂ ਤੀਆ 'ਤੇ ਜੇ ਅਸੀਂ ਇਹਨਾਂ ਜੋ ਖਟਵਾਉਂਗੀ ਤਾਂ ਹੁਣ ਸਬਜ਼ੀ ਵੀ ਵੰਗ ਕੇ ਜੇ ਅਸੀਂ ਬਣਾਈ ਲੈਣੀ ਮੈਂ ਤੁੜ ਕੇ ਦੇ ਦੇਣੀ ਤੂੰ ਲੋਕ ਗੀਤ ਲੱਗ ਰਿਹਾ ਇਸ ਤੋਂ ਸੁਣ ਕੇ ਬਸ ਮੈਂ ਚੱਟ ਚੌਕ ਲਗਾਈ ਦੇਣਾ
1: ਪਰ ਇੱਕ ਗੱਲ ਮੈਂ ਵੀ ਗੱਲਾਂ ਨਹੀਂ ਦਿਖ ਨਾ ਇਹ ਲਸੂੜੇ ਨਾ ਤਾਂ ਦੇਖ ਪ੍ਰਕਿਰਤੀ ਨੇ ਜੋ ਟਾਈਮਾਂ ਟਾਈਮਾਂ ਪਰ ਦਿੱਤੋ ਅਗਲੇ ਸਾਲ ਤੌਂਦੀਏ ਮਿਲਣੇ ਵੀ ਤਾਂ ਕਈ ਵਾਰੀ ਇਹਨਾਂ ਦਾ ਅਚਾਰ ਵੀ ਪੀ ਜਾਂਦਾ ਕਿ ਨਹੀਂ ਕਈ ਵਾਰੀ ਇਹਨਾਂ ਸਕੁਆਇਨੇ ਵੀ ਰੱਖ ਸਕਦੇ ਵੀ ਇਹ ਚੀਜ਼ਾਂ ਹਾਂ ਜੋ ਪ੍ਰਕਿਰਤੀ ਨੇ ਦਿੱਤੀਆਂ ਨਾ ਸਹੀ ਗੱਲ ਹੈ ਕਿ ਜੇ ਹਮ ਚੀਜ਼ਾਂ ਹੋਈਆਂ ਤਾਂ ਇਹਨਾਂ ਸਬਜ਼ੀਆਂ ਜੋ ਇਹ ਖਾਈ ਸਕਦੇ ਵੀ ਹੈ ਨਾ ਕਿਹੜੇ ਬਣਾਏ ਨੇ ਵੀ ਭਾਈ ਦੇਖ ਬਾਜ਼ਾਰਾਂ 'ਚ ਵੀ ਹੁਣ ਮਿਲਦੇ ਵੀ
0: ਪਰ ਇਹ ਚੀਜ਼ਾਂ ਜੇ ਇਸੇ ਸੀਜ਼ਨਾਂ ਦੀ ਮਿਲਦੀ ਕਿਨੇ ਇਹਨਾਂ ਦਾ ਆਪਣਾ ਹੀ ਜੇ ਅਸੀਂ ਸਵਾਦ ਹੁੰਦਾ ਕਿਨੇ ਦਿਖ ਜੀਆਂ ਪਹਿਲੇ ਜੇ ਤਾਂ ਆਉਂਦੀ ਸ਼ੁਰੂ ਹੋਈ ਤਾਂ ਪਰੂਣੀ ਚੱਲੀ ਫਿਰ ਕੁਕਰਿਆ ਵਾਲਿਆ ਹੁਣ ਲਸੂੜੇ ਭਾਈ ਇਹ ਸਾਰੀ ਚੀਜ਼ਾਂ ਪ੍ਰਕਿਰਤੀ ਅਗਰ ਅਹਾਂ ਜੋ ਦੇ ਦੀ ਤਾਂ ਅਹਾਂ ਜੋ ਵੀ ਪ੍ਰਕਿਰਤੀ ਜੋ ਸੁਰੱਖਿਅਤ ਰੱਖਣੇ ਚਾਹੀਦਾ ਤਾਂ ਇਸਨੇ ਛੇੜਛਾੜ ਨਹੀਂ ਕਰਨੀ ਚਾਹੀਦੀ, ਪੇੜ ਪੌਦਿਆਂ ਦੀ ਕਟਾਈ ਨਹੀਂ ਕਰਨੀ ਚਾਹੀਦੀ। ਅਗਰ ਅਹਾਂ ਇੱਕ ਪੇੜ ਪੌਦਾ ਕਟਾ ਦੇ ਤਾਂ ਇਸ ਦੇ ਜ਼ਰੀਏ ਦੋ ਤਿੰਨ ਪੌਦੇ ਜੇ ਅਸੀਂ ਹੋਰ ਅਹਾਂ ਜੋ ਲਗਾਈ ਦੇਣੇ ਚਾਹੀਦੇ।
1: ਭਾਈ ਇਹ ਮੈਨੂੰ ਪਤਾ ਵੀ ਰਾਧਾ ਭੈਣ ਦੇ ਹਰ ਬਰਸਾਤੀ ਦੇ ਅਸੀਂ ਖੱਡੇ ਪਹਿਲੇ ਤੋਂ ਆਉਂਦੀ ਕਰਵਾ ਲੈਂਦੀ ਕਹਿੰਦੇ ਚੱਟ ਪੌਦਿਆਂ ਦਾ ਦੇ ਕੰਮ ਹੁੰਦਾ ਤਾਂ ਅਸੀਂ ਬਾਈ ਤਾਲੀ ਦੇ ਆਉਂਦੇ ਨਾ ਦਿਸ ਐਗਰੀਕਲਚਰ ਜਾਂ ਜਿਹੜੇ ਹੈ ਹੋਰਟੀਕਲਚਰ ਜਿੱਦਾਂ ਪੌਦੇ ਲਿਆ ਇਹਨੇ ਲਗਾ ਦਿੰਦੇ ਚਾਹੇ ਅਸੀਂ ਔਸ਼ਧੀ ਹੋਣ ਚਾਹੇ ਸਫਲਦਾਰ ਹੋਣ ਭਾਈ ਕੁਛ ਨਾ ਕੁਛ ਦਿਆ ਤਾਂ ਇਹਨਾਂ 'ਤੇ ਮਿਲਦਾ ਹੀ ਮਿਲਦਾ।
0: ਦੇਖ ਭਾਈ ਰਾਜੋ ਕਈ ਵਾਰੀ ਹੁੰਦਾ ਭਾਈ ਲੱਕੜੀਆਂ ਦੀ ਜ਼ਰੂਰਤ ਪਈ ਜਾਂਦੀ ਤਾਂ ਮੈਂ ਦੇਹ ਰੱਖੀ ਰਿਹਾ ਭਾਈ ਅਗਰ ਇੱਕ ਪੇੜ ਕੱਟਣਾ ਤਾਂ ਭਾਈ ਇਸ ਦੇ ਬਦਲੇ ਜੇ ਅਸੀਂ 3-4 ਪੇੜ ਹੋਰ ਲਗਾਏ ਦੇਣੇ ਤਾਂ ਕਿ ਆਉਣੇ ਵਾਲੀ ਪੀੜ੍ਹੀ ਜੋ ਵੀ ਜੇ ਅਸੀਂ ਕੁਛ ਨਾ ਕੁਛ ਮਿਲੋ। ਦੇਖ ਅਸੀਂ ਹੁਣ ਜੇ ਅਸੀਂ ਬਰਸਾਤੀ ਅੰਬ ਖਾਣੇ ਅੱਗੇ ਅਮਰੂਦ ਖਾਣੇ ਹੈ ਬੜੀ ਸਾਰੀ ਚੀਜ਼ਾਂ ਜੇ ਅਸੀਂ ਅਹਾਂ ਜੋ ਮਿਲਦੀ ਤਾਂ ਅਹਾਂ ਦੇ ਬਜ਼ੁਰਗੇ ਪੇੜ ਪੌਦੇ ਲਗਾਏ ਰਹੇ ਤਾਂ ਅਹਾਂ ਜੋ ਮਿਲਾ ਦੇ ਤਿੰਨਾਂ 'ਤੇ ਫਲ। ਅਗਰ ਅਸੀਂ ਇਹਨਾਂ ਜੋ ਕੱਟਦੇ ਹੀ ਰਹਿਣਗੇ ਕਿ ਲਗਾਂਗੇ ਨਹੀਂ ਤਾਂ ਅਹਾਂ ਦੇ ਬੱਚਿਆਂ 'ਚੋਂ ਤਾਂ ਕੁਛ ਨਹੀਂ ਮਿਲਣਾ। ਫਿਰ ਹੀ
1: ਪੌਦੇ ਲਗਾਉਣਾ ਵੀ ਚਾਹੀਦੇ ਕਹਿੰਦੇ ਪਿਛਲੇ ਸਿਆਣੇ ਕੀ ਕਰਦੇ ਸੀ ਇੱਥੇ ਅੰਬ ਖਾਂਦੇ ਤੇ ਇੱਥੇ ਲਗਾ ਦਿੰਦੇ ਦੇਖ ਗੱਲਾਂ ਬਾਤਾਂ ਤਾਂ ਬੜੀਆਂ ਵਾਂਗੀਆਂ ਕਰੀ।
0: ਹਾਂ ਪਰ ਲੋਕ ਗੀਤਾਂ ਸੁਣੀ ਲੈ ਹੁਣ ਇਸ

0: ਲੈ ਵੀ ਰਾਧਾ ਭੈਣ ਬੜਾ ਵਾਂਕਾ ਲੋਕ ਭਜਨ ਹੈ ਨਾ, ਕਹਿੰਦੇ ਇਸ ਭਜਨ ਸੁਣਦੇ ਸੁਣਦੇ ਮੈਨੂੰ ਚੇਤਾ ਆਉਂਦਾ ਹਾਂ ਵੀ ਮੇਰੀ ਬੱਚੀ ਦੇ ਨਾ ਬੜੀ ਬੜੀ ਕਮਜ਼ੋਰ ਹੋ ਆਦੀ, ਡਿਬੇ ਗਾ ਤਾਂ ਪਾਉਂਦੀ ਫਿਰ ਦੀਆਂ ਹੁਣ ਮੈਂ ਦਾਣਾ ਮਿਸ਼ਰਣ ਵੀ ਲਾਏ ਤੂੰ ਤੀਹ ਦੇਣਾ, ਡਰ ਲੱਗਦਾ ਵੀ ਇਹਦੀ ਇੱਕ ਬੜੀ ਬੜੀ ਬਾਂਕੀ ਨਸਲ ਦੀ ਬੱਚੀ, ਮੈਂ ਸੋਚਦੀ ਵੀ ਪਾਲਣੀ
1: ਦੇ ਆ ਵੀ ਇਹ ਨਹੀਂ ਹੁੰਦਾ ਰਾਜੋ ਭਈ ਅਸੀਂ ਜੇ ਅਸੀਂ ਚਾਰਾ ਵੀ ਪਾ ਦੇ ਦਾਣਾ ਮਿਸ਼ਰਣ ਵੀ ਦੇ, ਕਈ ਵਾਰੀ ਜੇ ਅਸੀਂ ਪਸ਼ੂ ਇਹਦੇ ਅੰਦਰ ਵੀ ਕੋਈ ਕਾਣ ਹੁੰਦੀ, ਕਈ ਵਾਰੀ ਪੇਟ ਜੁੰਨਾ ਪੇਰੀ ਹੁੰਦੀ ਮੂਹੀ, ਜਿਤਨਾ ਤੂੰ ਖੁਆਂਗੀ ਤਿੰਨਾ ਜੁੰਨਾ ਹੀ ਖਾਏ ਜਾਣਾ, ਤਾਂ ਪਸ਼ੂ ਜੋ ਤਾਂ ਲੱਗਣਾ ਹੀ ਨਹੀਂ ਆ, ਤਾਂ ਜੋ ਇਆਂ ਵੀ ਪਸ਼ੂ ਜੋ ਤਿੰਨਾਂ ਮਹੀਨੇ ਬਾਅਦ ਛੇਆਂ ਮਹੀਨੇ ਬਾਅਦ ਜੇਸੇ ਜੁੰਨਾ ਦੀ ਦਵਾਈ ਜੇਸੇ ਜ਼ਰੂਰ ਦੇਣੇ ਚਾਹੀਦੀ, ਸੋਗੀ ਨਾ ਬੱਚੀਆਂ ਜੋ ਕੌੜਾ ਤੇਲ ਪਿਆਣੇ ਚਾਹੀਦਾ ਕਈ ਵਾਰੀ।
0: ਇਹ ਤਾਂ ਸਹੀ ਬੋਲਿਆ, ਕੌੜਾ ਤੇਲ ਤਾਂ ਪਵਾਉਂਦੀ ਪਰ ਜੁੰਨਾ ਦੀ ਗੱਲ ਲੱਗਦੀ ਵੀ ਗੋਹਾ ਵੀ ਤਿਹਾ ਤਾਂ ਥੋੜ੍ਹਾ ਸਖਤ ਆ ਨਾ।
1: ਹਾਂ ਤਾਂ ਜੁੰਨਾ ਦੀ ਦਵਾਈ ਜੇਸੇ ਜ਼ਰੂਰ ਤਿਹਾ ਜੋ ਜੇਸੇ ਖਵਾਉਣੀ, ਸੋਗੀ ਕਈ ਵਾਰੀ ਵੱਡੇ ਪਸ਼ੂ ਹੁੰਦੇ ਤਿੰਨਾਂ ਜੋ ਵੀ ਛੇਆਂ ਮਹੀਨੇ ਬਾਅਦ ਦੇ ਦੇਣੇ ਚਾਹੀਦੀ।
0: ਇਹ ਤਾਂ ਸਹੀ ਬੋਲਿਆ ਕਿ ਨਾ ਦੇਖਾ ਪਸ਼ੂ ਦੇ ਅਸੀਂ ਦੇ ਜ਼ਿਆਦਾ ਇਹਨਾਂ ਨੂੰ ਖਰੀਦਣਾ ਤਾਂ ਬਈ ਬੜਾ ਭਾਰੀ ਵੱਡਾ ਝੋਲਾ ਲਈ ਇਹਦੇ ਬੜੇ ਮਹਿੰਗੇ, ਗਾਂ ਕਹਿੰਦੇ ਮੈਂ ਅਸੀਂ ਤਾਂ ਹੁਣ ਬੜੀਆਂ ਹੀ ਮਹਿੰਗੀਆਂ,
1: ਕਹਿੰਦੇ ਘਰਾਂ ਦੀ ਨਸਲ ਉਹ ਕਹਿੰਦੇ ਤੇਰੀ ਤਾਂ ਦੇਸੀ ਗਾਈ, ਦੇਸੀ ਗਾਈ ਦੀ ਬੱਚੀ ਦੀ ਰੀਸ ਥੋੜ੍ਹੀ ਹੁੰਦੀ ਮੀ, ਇਹ ਕਹਿੰਦੇ ਬਸ ਤੂੰ ਜਿਹੜਾ ਕਰਿਆ ਕਰ ਵਿੱਚ ਲੱਗੋ ਕੋਈ ਥੋੜ੍ਹਾ ਬਹੁਤ ਡਾਕਟਰੀ ਜਾਂਚ ਜੇਸੇ ਜ਼ਰੂਰ ਕਰਾਈ ਲਈ, ਕਈ ਵਾਰੀ ਜਿਵੇਂ ਤਾਰਾ ਮੀਰਾ ਹੋਈ ਗਿਆ ਸੇ ਦਿੰਦੇ ਰਹਿ, ਜਾਂ ਫਿਰ ਜਿਵੇਂ ਬੋਲਦੇ ਨਾ ਇਹ ਸੇ ਧਾਨ ਸੋਹਾ ਹੁੰਦਾ ਮਿੱਠੀ ਸੌਂਫ, ਪਸ਼ੂਆਂ ਜੋ ਸੇ ਵੀ ਕਈ ਵਾਰੀ ਜੇ ਅਸੀਂ ਬੋਲਦੇ ਵੀ ਦੇ ਦੇਣੇ ਚਾਹੀਦੀ, ਤਿਸਤੇ ਜੇ ਅੱਜ ਕੱਲ੍ਹ ਗਰਮੀਆਂ ਦਾ ਟਾਈਮ ਆ ਤਾਂ ਤਸੀਰ ਠੰਡੀ ਰਹਿੰਦੀ,
0: ਕਹਿੰਦੇ ਗਰਮੀਆਂ ਵਿੱਚ ਇਹ ਵੀ ਦੇਖ ਗਾ ਬਨੂ ਨਾ ਮੈਂ ਦੋ ਤਿੰਨ ਮੇਰੀ ਤਾਂ ਪਾਣੀ ਦੱਸਦੀ ਵੀ, ਕਹਿੰਦੇ ਮਾਲਾ ਪਸ਼ੂ ਦਾ ਤਾਂ ਬੜਾ ਧਿਆਨ ਰੱਖਣਾ ਪਾਉਂਦਾ ਵੀ ਸੰਜ ਕੇ ਟਾਈਮ ਮਾ ਮਾਖੀਆਂ ਮੱਛਰਾਂ ਤੇ ਮੈਂ ਅੰਦਰ ਬੰਨੀ ਦਿੰਦੀ, ਜਾਲੇ ਵਾਲਾ ਦਰਵਾਜ਼ਾ ਲਾਊਆ ਵੀ, ਕਹਿੰਦੇ ਪੱਖਾ ਵੀ ਲਗਾਊਆ ਵੀ, ਇਹ ਸੋਚਦੀ ਨਾ ਮਾਲ ਪਸ਼ੂ ਠੀਕ ਰਹੇਗਾ ਨਾ ਤਾਂ ਭਾਈ ਸਰ ਤੇ ਪਹਿਲਾਂ ਮੇਰਾ ਕੰਮ ਉਹਦਾ ਹੀ ਆ ਭਾਈ, ਕਹਿੰਦੇ ਤਿੱਖ ਤਾਂ ਹੀ ਤਾਂ ਮੈਂ ਗੱਲ ਆਇਆ ਵੀ ਅਰਾ ਘਾ ਲੈਂਦੇ ਬੁਨਾ ਤੇ ਵੀ ਮੇਰੀ ਗਾਹ ਰੱਜੀ ਨਾ ਖਾ ਲੈਂਗੀ, ਸੁੱਕੇ ਤਾਂ ਖਾ ਹੋਏ ਨੀ, ਕਹਿੰਦੇ ਹੁਣ ਵਰਖਾ ਹੋ ਜਾਣੀ ਤਾਂ ਲਈ ਪੋਦੀ ਲੂੰਗ ਤਾਂ ਇਹੜਾ ਚਰੀ ਵੀ ਹੋ ਜਾਣੀ ਗਾਂ ਜੋ ਬਰਸਾਤੀ ਡਰ ਲੱਗਦਾ, ਕਹਿ ਵੀ ਅਰੇ ਲੂੰਗਾ ਵਿੱਚ ਕਈ ਹੋਰ ਵੀ ਖਰਪਤਵਾਰ ਦੇ ਆ ਜਾਂਦੀ ਵੀ ਤਾਂ ਧਿਆਨ ਨਹੀਂ ਲਿਆਉਣਾ ਪਾਉਂਦਾ, ਕਹਿੰਦੇ ਧਿਆਨ ਨਹੀਂ ਦੇਖ ਰੋਟੀ ਨੇ ਕੁਤਰਾ ਬਣਾਏ ਨੇ ਪਾਉਂਦੀ, ਮੈਂ ਜਿਹੜਾ ਕਰਿਆ ਨਾ ਰਾਧਾ ਭੈਣ ਮੇਰਾ ਇੱਕ ਕੰਮ ਕਰਦੇ ਆ, ਤਿਸ ਡਾਕਟਰ ਦਾ ਨੰਬਰ ਹੋਣਾ ਪਸ਼ੂ ਆਣੇ ਦਾ ਤੂੰ ਬੋਲੇ ਤਾਂ ਜ਼ਰੂਰ ਕਰਨਾ, ਕਹਿੰਦੇ ਸਦਨੋਂ ਦੱਸੋ,
1: ਸਦਗੀ ਆਉਂ ਫੋਨ ਕਰਗੀ ਡਾਕਟਰਾ ਜੋ ਨਾ, ਕਹਿੰਦੇ ਦੱਸਗੀ ਪਈ ਆ ਬੱਚੀਆ ਜੋ ਦੇ ਦੇ ਸੇ ਲੱਛਣ ਏ, ਕਹਿੰਦੇ ਦੂਜੀ ਗੱਲ ਪੇ ਦੇ ਨੀ ਪੇ, ਹੁਣ ਅੱਪੂ ਬੋਲਿਆ ਪੇ ਤੂਤ ਜੇ ਅਸੀਂ ਗਰਮ ਹੁੰਦੇ ਸਾਰੇ ਡਾਲ ਰਾਧਾ ਰਾਣੀਏ ਦੇ ਤੇ ਤਾਂ ਇਕੱਠੇ ਚਾਰੇ ਦੇਣੇ ਮਠੇ ਮਠੇ ਮਠੇ ਮਠੇ ਚਾਰੇ, ਮੈਂ ਕੁਸੀ ਹੋਰੀ ਜੋ ਨੀ ਬੋਲਣਾ,
0: ਸੰਜਾ ਦੀ ਲਿਆਉਂਦੀ ਰੇਟਾ ਵੀ ਪਿਆਗਾ ਛਾਂਗਦੀ ਤਾਂ ਹੀ ਕੁੱਤਰਦੀ ਇਕਦਮ ਨੀ ਪਾਉਂਦੀ,
1: ਪਰ ਮੈਂ ਸੁਣਿਆ ਬੋਲਿਆ ਪੇ ਦੇਸੀ ਗਾਏ ਦਾ ਘਿਓ ਜੇ ਅਸੀਂ ਰਾਜੋ ਬੜਾ ਭਾਰੀ ਵੇਚ ਹੀ ਰਹੀ ਤਾਂ ਮੂਹੀਏ ਕਿਲੋ ਕਰਮਿੰਜੋ ਵੀ ਦੇ ਦਿਆਂ,
0: ਲੈ ਲਿਆ ਉਹ ਭਾਈ ਲੈ ਲਿਆ ਵੀ ਕੋਈ ਗੱਲ ਨੀ, ਦਿਖ ਨਾ ਰੱਖੋ ਨਾ ਮਾਲ ਪਸ਼ੂ ਤਾਂ ਆਪਣੇ ਘਰੇ ਦੁੱਧ ਘਿਓ ਤਾਂ ਆਉਣਾ ਜ਼ਰੂਰੀ ਹੁੰਦਾ ਵੀ ਆ, ਪਰ ਇਹੜਾ ਵੀ ਮਿਹਨਤ ਦਾ ਫਲ ਮਿੱਠਾ ਹੁੰਦਾ, ਮਿਹਨਤ ਵੀ ਕਰਨਾ ਪਾਉਂਦੀ ਬਾਗ ਦੌੜ ਵੀ,
1: ਮਿਹਨਤ ਤਾਂ ਭਾਈ ਕਰਨੀ ਹੀ ਪਾਉਂਦੀ, ਤਾਂ ਹੀ ਜੇ ਅਸੀਂ ਕਿਸੇ ਵੀ ਚੀਜ਼ਾਂ ਦਾ ਚਾਹੇ ਅਸੀਂ ਅਸੀਂ ਪਸ਼ੂ ਪਾਲਣ ਦਾ ਕੰਮ ਕਰ ਰਹੇ ਹਾਂ ਖੇਤੀਬਾੜੀ ਕਰ ਰਹੇ ਹਾਂ ਤਾਂ ਹੀ ਇਸ 'ਤੇ ਫਾਇਦਾ ਜੇ ਅਸੀਂ ਅਸੀਂ ਲਈ ਸਕੇ, ਕਹਿੰਦੇ ਰਾਜੋ ਇਹ ਦੇਖ ਹੁਣ ਜੇ ਅਸੀਂ ਸਬਜ਼ੀਆਂ ਵੀ ਲਗਾਈ ਤੇ ਮੈਂ ਸ਼ੌਂਕ ਤਾਂ ਉਹ ਸੋਚਿਆ ਰਹੇ ਵੀ ਤੂੰ ਸਬਜ਼ੀ ਲਈ ਨਹੀਂ ਜਾਂਦੀ ਲਸੂੜਿਆਂ,
0: ਰਾਧਾ ਭੈਣ ਜਿਹੜਾ ਕਰਨਾ ਪਾਈ ਦੇ ਸਬਜ਼ੀਆਂ, ਕਹਿੰਦੇ ਮੈਂ ਗੋਡ ਹਜਾਣਾ ਲੈਣਾ ਗਾ ਕੱਢਣੀ ਮੈਂ ਅੰਦਰ ਤੇ ਹੁਣ ਬਾਹਰ ਆ ਜਾਓ ਨਾ ਫਿਰ ਲਈ ਆਉਂਗੀ ਮੈਂ ਫਿਰ ਤਾਲੀ ਦੇ ਕੌਣ ਉੱਪਰ ਆ ਜਾਓ,
1: ਉਹ ਰਾਜੋ ਤੁਹਾਨੂੰ ਤੂੰ ਗੋਡ ਕੰਮ ਨਪਟਾਈ ਲੈ ਜੇ ਕੱਚੀ ਜੇ ਰੱਖਣਾ ਉਹ ਪਕੜਾ ਹੀ ਦੇਂਗੀ ਉੱਥੇ ਤੁਹਾਨੂੰ ਤਾਂ ਕਰੇ ਹੀ ਰਾਮ ਰਾਮ
2: ਰੇ ਰਾਮ ਰਾਮ ਜੀ। ਤਾਂ ਹੁਣ ਮੈਂ ਲੈ ਕੇ ਨਹੀਂ ਆਏਗੀ ਕ੍ਰਿਸ਼ੀ ਉਪਜ ਮੰਡੀ ਸਮਿਤੀ ਹਮੀਰਪੁਰ ਦੇ ਅੱਜ ਦੇ ਥੋਕ ਭਾਅ, ਗੱਲ ਕਰੀਏ ਆਲੂਆਂ ਦੀ ਤਾਂ ਆਲੂ ਪ੍ਰਤੀ ਕਿਲੋ ਰਹੇ 10 ਤੇ 12 ਰੁਪਏ, ਆਲੂ ਪਹਾੜੀ ਰਿਹਾ 14 ਤੇ 16, ਕਨੇ ਪਿਆਜ਼ ਰਿਹਾ 26 ਰੁਪਏ, ਗੋਭੀ ਰਹੀ 60 ਤੇ 70 ਰੁਪਏ, ਕਨੇ ਬੰਦ ਗੋਭੀ ਰਹੀ 25 ਰੁਪਏ, ਸ਼ਿਮਲਾ ਮਿਰਚ ਰਹੀ 50 ਤੇ 55, ਕਨੇ ਘੀਆ ਰਿਹਾ 25 ਰੁਪਏ, ਲੌਕੀ ਰਹੀ 30 ਤੇ 40, ਕਨੇ ਭਿੰਡੀ ਰਹੀ 32 ਤੇ 35 ਰੁਪਏ, ਟਿੰਡੇ ਰਹੇ 30 ਰੁਪਏ, ਕਨੇ ਕਰੇਲਾ ਰਿਹਾ 30 ਤੇ 35 ਰੁਪਏ, ਟਮਾਟਰ ਰਹੇ 35 ਤੇ 40, ਕਨੇ ਰਾਮ ਤੋਰੀ ਰਹੀ 35 ਤੇ 40, ਹਰੀ ਮਿਰਚ ਰਹੀ 40 ਤੇ 45, ਕਨੇ ਨਿੰਬੂ ਰਹੇ 65 ਤੇ 70 ਰੁਪਏ, ਖੀਰਾ ਪ੍ਰਤੀ ਕਿਲੋ ਰਿਹਾ 25 ਤੇ 35, ਕਨੇ ਬੈਂਗਣ ਰਹੇ 30 ਤੇ 35 ਰੁਪਏ, ਲਹਸਣ ਰਹੇ 120 ਤੇ 140, ਕਨੇ ਮਟਰ ਰਹੇ 80 ਤੇ 85 ਰੁਪਏ। ਗੱਲ ਕਰ ਲਈਏ ਫਲਾਂ ਦੀ ਤਾਂ ਕੇਲਾ ਪ੍ਰਤੀ ਡਿੱਬਾ ਰਿਹਾ 530 ਤੇ 600 ਰੁਪਇਆ, ਕਹਿੰਦੇ ਸੇਬ ਰਿਹਾ 160 ਤੇ 170 ਰੁਪਇਆ, ਅਨਾਰ ਰਹੇ 170 ਤੇ 210, ਕਹਿੰਦੇ ਮੌਸਮੀ ਰਹੀ 110 ਰੁਪਈਏ, ਕੀਵੀ ਪ੍ਰਤੀ ਡਿੱਬਾ ਰਿਹਾ 1100 ਤੇ 1200, ਕਹਿੰਦੇ ਅਨਾਨਾਸ ਰਹੇ 50 ਤੇ 55 ਰੁਪਈਏ, ਅਮਰੂਦ ਰਹੇ 120 ਰੁਪਈਏ, ਕਹਿੰਦੇ ਤਰਬੂਜ ਰਿਹਾ 15 ਤੇ 16 ਰੁਪਈਏ, ਆਮ ਸਫੇਦਾ ਰਿਹਾ 70 ਤੇ 75, ਕਹਿੰਦੇ ਅੰਬ ਤੋਤਾ ਰਿਹਾ 50 ਰੁਪਈਏ, ਆਮ ਦੁਸ਼ਹਿਰੀ ਰਿਹਾ 50 ਤੇ 55, ਕਹਿੰਦੇ ਪਲਮ ਰਹੇ 140 ਰੁਪਈਏ, ਖੁਬਾਨੀ ਰਹੀ 110 ਤੇ 120, ਕਹਿੰਦੇ ਲੀਚੀ ਰਹੀ 140 ਤੇ 150 ਰੁਪਈਏ, ਚੈਰੀ ਰਹੀ 250 ਤੇ 280, ਕਹਿੰਦੇ ਮਸ਼ਰੂਮ ਪੈਕਟ ਰਿਹਾ 30 ਤੇ 40 ਰੁਪਈਏ। ਤਾਂ ਇਹ ਤਾਂ ਥੇ ਅੱਜ ਦੇ ਹਾਂ ਦੇ ਬਾਜ਼ਾਰ ਭਾਅ, ਕਹਿੰਦੇ ਹੁਣ ਮੇਰੀ ਵੀ ਰਹੀ ਰਾਮ ਰਾਮ।
3: जी श्रोताओं, अभी आप सुन रहे थे कार्यक्रम खेती बाड़ी। आकाशवाणी का ये हमीरपुर केंद्र है FM बैंड 101.8 MHz पर। शाम के 7 बजने को हैं, थोड़ी देर में आकाशवाणी दिल्ली से हिंदी समाचार रिले किए जाएंगे।
4: नमस्कार, आकाशवाणी समाचार के साथ मैं करिश्मा राय। प्रधानमंत्री नरेंद्र मोदी ने आज नई दिल्ली में एक समारोह में प्रधानमंत्री विकसित भारत रोजगार योजना के अंतर्गत 2400 करोड़ रुपए की प्रोत्साहन राशि का वितरण किया। यह वितरण योजना के कार्यान्वयन में एक महत्वपूर्ण उपलब्धि है। प्रधानमंत्री ने कहा कि 21वीं सदी में अवसर उन्हीं देशों के होंगे जो कुशल प्रतिभाओं का पोषण करेंगे, नवाचार को बढ़ावा देंगे और गुणवत्ता के उच्चतम मानकों को बनाए रखेंगे। श्री मोदी ने कहा कि आने वाले वर्षों में भारत के युवा वैश्विक विकास, नवाचार और उद्यमिता को गति देने में अग्रणी होंगे। श्री मोदी ने कहा कि इस योजना का उद्देश्य पहली बार रोजगार पाने वालों को सशक्त बनाना और युवाओं तथा उद्योग के बीच सेतु का निर्माण करना है।
5: दुनिया भारत के युवाओं की क्षमता को भली भांति पहचानने लगी है और ऐसे समय में हमारी कोशिश है कि भारत का हर युवा अपनी क्षमता को अवसर में बदल सके। और इसी सोच के साथ प्रधानमंत्री विकसित भारत रोजगार योजना का आरंभ हुआ।
4: प्रधानमंत्री ने बताया कि इस योजना से बड़ी संख्या में रोजगार सृजन हुआ है।
5: प्रधानमंत्री विकसित भारत रोजगार योजना के सहयोग से अब तक करीब 70 लाख जॉब सृजित हुई है। करीब 20 लाख युवा अपनी पहली नौकरी के 6 महीने पूरे भी कर चुके हैं। 2000 करोड़ रुपए से अधिक की राशि सीधे उनके बैंक खातों में पहुंची है। यह राशि केवल आर्थिक सहायता नहीं है, यह उनके परिश्रम का सम्मान है।
4: श्री मोदी ने कहा कि भारत के युवाओं की आकांक्षाएं, कौशल और क्षमता के विकसित भारत का मार्ग प्रशस्त करती हैं। गृह मंत्री अमित शाह ने कहा कि आपराधिक न्याय प्रणाली को देशवासियों के लिए संविधान द्वारा प्रदत्त अधिकारियों को प्राप्त करने का एक उपयुक्त साधन बनाने का समय आ गया है। नई दिल्ली में एक सम्मेलन में उन्होंने कहा कि देश की यह प्रणाली परिवर्तन के दौर से गुजर रही है और समकालीन आवश्यकताओं को पूरा करने के लिए इसे व्यवस्थित रूप से अद्यतन किया गया है। रक्षा मंत्री राजनाथ सिंह ने कहा कि भारत का रक्षा उत्पादन लगातार बढ़ रहा है। वर्ष 2014 में देश का रक्षा उत्पादन 46,000 करोड़ रुपए था। पिछले वित्तीय वर्ष में यह बढ़कर 1,78,000 करोड़ रुपए से अधिक हो गया है। महाराष्ट्र के नागपुर में एक कार्यक्रम में रक्षा मंत्री ने कहा कि वर्ष 2014 से पहले रक्षा निर्यात केवल 1,000 करोड़ रुपए का था, अब यह बढ़कर लगभग 40,000 करोड़ रुपए हो गया है। विदेश मंत्री सुब्रमण्यम जयशंकर ने कहा कि देश में पासपोर्ट सेवा अब तेज, सुरक्षित और सभी के लिए आसानी से उपलब्ध हो गई है। नई दिल्ली में क्षेत्रीय पासपोर्ट अधिकारियों के वार्षिक सम्मेलन में उन्होंने कहा कि अब देश के दूर दराज इलाकों तक पासपोर्ट सेवाएं पहुंच रही हैं। विदेश मंत्री ने कहा कि यह बदलाव डिजिटल शासन की सफलता का प्रमाण है। पर्यावरण मंत्री भूपेंद्र यादव ने कहा कि पिछले 12 वर्षों में देश की सोच में बड़ा बदलाव आया है। देश की सोच विश्वास, विकास और जन कल्याण द्वारा परिभाषित होकर बेहतर शासन मॉडल की ओर अग्रसर हो रही है। गुजरात के गांधीनगर में उन्होंने कहा कि सरकार ने गरीबों तक महत्वपूर्ण संसाधनों को सीधे पहुंचाने के कार्यों को पूरा किया है। दिल्ली उच्च न्यायालय ने नीट यूजी की पुनर्परीक्षा के पहले टेलीग्राम को आंशिक रूप से प्रतिबंधित करने के सरकार के निर्णय को सही ठहराया है। न्यायालय ने कहा कि केंद्र सरकार के पास रोक लगाने के पर्याप्त कारण थे और कानून की प्रक्रिया का ठीक से पालन किया गया है। मौसम विभाग ने कल तक पश्चिम बंगाल में हिमाचल के तराई क्षेत्रों, बिहार, तमिलनाडु, पुदुचेरी, कराईकार और देश के उत्तर पूर्वी हिस्सों में मूसलाधार बारिश का अनुमान व्यक्त किया है। हिमाचल प्रदेश, जम्मू कश्मीर, लद्दाख, गिलगित मुजफ्फराबाद और उत्तराखंड में आज बिजली चमकने और ओले पड़ने की संभावना है। अश्मिता चालिया मकाऊ ओपन बैडमिंटन के महिला सिंगल सेमीफाइनल में पहुंच गई हैं। क्वार्टर फाइनल में आज अश्मिता ने कोरिया की किम मिन सन को हराया। सेमीफाइनल में कल उनका सामना कोरिया की पार्क गा यून से होगा। इसके साथ ही ये समाचार बुलेटिन समाप्त हुआ।